0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਏ ਹਰਜੀਤ ਕੌਰ। ਲਹੂਆਂ ਦੇ ਸੰਗ ਲਿਖੀ ਗਈ ਹੈ ਅਲਖ ਤੇਰੀ ਦੀ ਲੰਮੀ ਗਾਥਾ, ਜੈ ਭਾਰਤ ਮਾਤਾ ਜੈ ਭਾਰਤ ਮਾਤਾ। ਸ਼ਿਵ ਕੁਮਾਰ ਬਟਾਲਵੀ ਦੀ ਲਿਖੀਆਂ ਇਹ ਪੰਕਤੀਆਂ ਉਹਨਾਂ ਸ਼ੂਰਵੀਰਾਂ ਦੀ ਸ਼ਹਾਦਤ ਨੂੰ ਚੇਤੇ ਕਰਾਉਂਦੀਆਂ ਨੇ ਜਿਨ੍ਹਾਂ ਨੇ ਹੱਸਦੇ ਹੱਸਦੇ ਜਾਨਾਂ ਵਾਰੀਆਂ, ਜੰਗੇ ਆਜ਼ਾਦੀ ਦੇ ਮੈਦਾਨ ਵਿੱਚ ਨਿਰਭੈ ਹੋ ਕੇ ਖਲੋਤੇ ਰਹੇ, ਕੁਰਬਾਨੀਆਂ ਦਿੱਤੀਆਂ ਤਾਂ ਜਾ ਕੇ ਅਸੀਂ ਆਜ਼ਾਦ ਮੁਲਕ 'ਚ ਸੌਖਾ ਸਾਹ ਲੈ ਸਕੇ। ਦੋ ਦਿਨਾਂ ਬਾਅਦ ਆਜ਼ਾਦੀ ਦਿਵਸ ਏ, ਇਸ ਲਈ ਅੱਜ ਅਸੀਂ ਦੇਸ਼ ਭਗਤੀ ਦਾ ਕਵੀ ਦਰਬਾਰ ਆਯੋਜਿਤ ਕੀਤਾ ਏ, ਜਿਸ 'ਚ ਸੱਦੇ ਗਏ ਸਾਰੇ ਕਵੀ ਦੇਸ਼ ਪਿਆਰ ਦੀਆਂ ਰਚਨਾਵਾਂ ਲੈ ਕੇ ਆਏ ਨੇ। ਗੁਰਚਰਨ ਸਿੰਘ ਚਰਨ, ਰਾਜਵੰਤ ਕੌਰ ਰਾਜ, ਪਵਨ ਕੁਮਾਰ ਤੇ ਸੁਭਾਸ਼ ਚੰਦਰ ਉਰਫ ਪਾਸ਼ੀ ਮੁਲਤਾਨੀ, ਸਾਰੇ ਹੀ ਕਵੀ ਕਵਿਤਾਵਾਂ ਦੇ ਪ੍ਰਵਾਹ 'ਚ ਵਗਦੇ ਕਵੀ ਨੇ। ਸਾਰਿਆਂ ਨੂੰ ਅਸੀਂ ਜੀ ਆਇਆਂ ਨੂੰ ਆਖਦੇ ਹਾਂ। ਸਭ ਤੋਂ ਪਹਿਲਾਂ ਪੰਜਾਬੀ ਦੇ ਸਿਰਮੌਰ ਕਵੀ ਨੂੰ ਮਾਣ ਦੇਣਾ ਚਾਹੀਦਾ ਹੈ, ਉਹ ਨੇ ਗੁਰਚਰਨ ਸਿੰਘ ਚਰਨ ਜੀ, ਜਿਨ੍ਹਾਂ ਦੇ ਬਾਰੇ ਮੈਂ ਦੋ ਲਫ਼ਜ਼ ਕਹਾਂਗੀ। ਸ਼ਬਦ ਜਦੋਂ ਦੇਸ਼ ਭਗਤੀ ਦੇ ਭਾਵ 'ਚ ਡੁੱਬਦੇ ਨੇ, ਕਲਮ ਜਦੋਂ ਦੇਸ਼ ਪਿਆਰ ਦੀ ਸਿਆਹੀ 'ਚ ਡੁੱਬਦੀ ਏ, ਤਾਂ ਵੀਰ ਰਸ ਦੀ ਕਵਿਤਾ ਦੀ ਸਿਰਜਣਾ ਹੁੰਦੀ ਏ। ਚਰਨ ਜੀ ਨੇ ਜਿੱਥੇ ਸਮਾਜਕ ਧਾਰਮਿਕ ਕਵਿਤਾਵਾਂ ਲਿਖੀਆਂ ਨੇ, ਉੱਥੇ ਹੀ ਇਹਨਾਂ ਦੀਆਂ ਕਵਿਤਾਵਾਂ 'ਚ ਦੇਸ਼ ਭਗਤੀ ਵੀ ਕੁੱਟ ਕੁੱਟ ਕੇ ਭਰੀ ਹੋਈ ਏ। ਤੇ ਗੁਰਚਰਨ ਸਿੰਘ ਚਰਨ ਜੀ ਦੇਸ਼ ਪਿਆਰ ਦੀ ਕਵਿਤਾ ਸਾਡੇ ਨਾਲ ਸਾਂਝੀ ਕਰਨਗੇ।
1: ਇੱਕ ਰਵਾਇਤ ਪੇਸ਼ ਕਰ ਰਿਹਾ ਖੂਨ ਸ਼ਹੀਦਾਂ ਦਾ। ਅਰਜ਼ ਕਰਦਾ ਕਿ ਜਿੱਥੇ ਖੂਨ ਸ਼ਹੀਦਾਂ ਦਾ ਡੁੱਲਦਾ ਏ, ਉੱਥੇ ਮਹਿਲ ਆਜ਼ਾਦੀ ਦੇ ਖੜੇ ਹੁੰਦੇ ਹੁੰਦੇ ਕਦੇ ਗੁਲਾਮ ਨੇ ਜ਼ਿੰਦਗੀ ਵਿੱਚ ਹੱਸ ਹੱਸ ਚੋ ਫਾਂਸੀ ਤੇ ਚੜੇ ਹੁੰਦੇ, ਮਿਟ ਜਾਂਦੇ ਨੇ ਜ਼ੁਲਮ ਕਮਾਉਣ ਵਾਲੇ, ਨਾਮ ਉਹਨਾਂ ਦਾ ਚਰਨ ਨਹੀਂ ਕੋਈ ਲੈਂਦਾ, ਔਰ ਦੁਨੀਆ ਉਹਨਾਂ ਦੀ ਮਿੱਟੀ ਨੂੰ ਪੂਜਦੀ ਏ ਜਿਹੜੇ ਵਾਂਗ ਪਰਵਾਨਿਆਂ ਸੜੇ ਹੁੰਦੇ, ਜਿਹੜੇ ਵਾਂਗ ਪਰਵਾਨਿਆਂ ਸੜੇ। ਹੁਣ ਮੈਂ ਗੀਤ ਪੇਸ਼ ਕਰ ਰਿਹਾ ਦੇਸ਼ ਦੀ ਆਜ਼ਾਦੀ ਲਈ ਮੇਰੇ ਵਾਅਦੇ ਤੇ ਪ੍ਰਣ, ਕਿ ਦੇਸ਼ ਦੀ ਆਜ਼ਾਦੀ ਲਈ ਜਾਨਾਂ ਅਸੀਂ ਵਾਰਾਂਗੇ, ਦੇਸ਼ ਦੀ ਆਜ਼ਾਦੀ ਲਈ ਜਾਨਾਂ ਅਸੀਂ ਵਾਰਾਂਗੇ, ਜਿੱਤ ਕੇ ਵਿਖਾਵਾਂਗੇ ਕੋਈ ਮੋਰਚਾ ਨਹੀਂ ਹਾਰਾਂਗੇ, ਜਿੱਤ ਕੇ ਵਿਖਾਵਾਂਗੇ ਕੋਈ ਮੋਰਚਾ ਨਹੀਂ ਹਾਰਾਂਗੇ। ਅਰਜ਼ ਕਰਦਾ ਮੇਰੇ ਬੁਰੇ ਮਨਸੂਬੇ ਜਿਹੜਾ ਧਾਰ ਕੋਈ ਆਵੇਗਾ, ਦੇਸ਼ ਦੇ ਜਵਾਨਾਂ ਕੋਲੋਂ ਮਾਰ ਕੋਈ ਖਾਵੇਗਾ। ਅਰਜ਼ ਕਰਦਾ ਕਿ ਹੱਸ ਹੱਸ ਦੁੱਖੜੇ ਦੇਸ਼ ਲਈ ਸਹਾਰਾਂਗੇ, ਜਿੱਤ ਕੇ ਵਿਖਾਵਾਂਗੇ ਕੋਈ ਮੋਰਚਾ ਨਹੀਂ ਹਾਰਾਂਗੇ। ਸਾਨੂੰ ਸਾਡਿਆਂ ਸ਼ਹੀਦਾਂ ਉੱਤੇ ਪੂਰਾ ਪੂਰਾ ਮਾਣ ਹੈ, ਇਹਨਾਂ ਨਾਲ ਦੁਨੀਆਂ ਤੇ ਸਾਡੀ ਪਹਿਚਾਣ ਹੈ। ਅਰਜ਼ ਕਰਦਾ ਇਹਨਾਂ ਦੀਆਂ ਨੀਤੀਆਂ ਦਾ ਮੁੱਲ ਅਸੀਂ ਤਾਰਾਂਗੇ, ਜਿੱਤ ਕੇ ਵਿਖਾਵਾਂਗੇ ਕੋਈ ਮੋਰਚਾ ਨਹੀਂ ਹਾਰਾਂਗੇ। ਕਾਰਗਿਲ ਜਿਹੀਆਂ ਜੰਗਾਂ ਜਿੱਤ ਕੇ ਵਿਖਾਈਆਂ ਨੇ।

0: प्यार क्यों ना कर
1: क्यों ना
0: गौर
1: करा।
0: करना, मनसूबे उन्हां दे चलने नहीं जो सानू लड़ाना चाहते ने।
2: वाह जी वाह,
1: क्या बात है।
0: मनसूबे उन्हां दे चलने नहीं जो सानू लड़ाना चाहते ने, उन्होंने आप ही मिट जाने जो सानू मिटाना चाहते ने। वक्त रहिंदिया सुधर जाओ, मैं खबरदार क्यों ना करा। वक्त होंदिया सुधर जाओ, मैं खबरदार क्यों ना करा। मेरे रोम रोम विच भारत है, मैं इस नाल प्यार क्यों ना करा। एक होर ख्याल देखना, नफरत दी आग वे सड़ रही, ईरखा दी मारी दुनिया, भारत दे वल वेख रही है सारी दी सारी दुनिया। प्यार दी ठंडक नाल मैं ए जग ठंडा ठार क्यों ना करा।
2: बहुत अच्छा, बहुत अच्छा।
0: प्यार दी ठंडक नाल मैं ए जग ठंडा ठार क्यों ना करा। मेरे रोम रोम विच भारत है, मैं इस नाल प्यार क्यों ना करा। एक होर ख्याल देखना
1: जी,
0: हथ फौलादी भारत मां दे सपूतां दे, मुंह तोड़ जवाब जो देंदे ने वैरी दियां करतूतां दे। एहो जे वीर जवानां नूं मैं नमस्कार क्यों ना करा। एहो जे वीर जवानां नूं मैं नमस्कार क्यों ना करा। मेरे रोम रोम विच भारत है, मैं इस नाल प्यार क्यों ना करा। तिरंगे दी अगुवाई हेठ हुण कुल दुनिया ने आना है, दुनिया दे आसमान उते हुण तिरंगे ने लहराना है।
1: बहुत वधिया।
0: भाषी भारत दे लोकतंत्र दी जय जयकार क्यों ना करा। भाषी भारत दे लोकतंत्र दी जय जयकार क्यों ना करा। मेरे रोम रोम विच भारत है, मैं इस नाल प्यार क्यों ना करा। अपने वतन दी मिट्टी तो मैं जान निसार क्यों ना करा। मेरे रोम रोम विच भारत है, मैं इस नाल प्यार क्यों ना करा। मैं इस नाल प्यार क्यों ना करा।
1: भाषी मुल्तानी जी, लगदा है देश नाल तुहाडा निग्गा प्यार है। अपनी कविता राही देश प्यार दा प्रगटावा कीता तुसी। किसे देश दे वासियां दियां शहीदां प्रति भावनावां जिन्नियां डूंगियां हुंदियां जांदियां ने, उन्नी ही उस राष्ट्र दी नींह पक्की हुंदी जांदी है। कवियां वल्लों पढ़ियां गईयां कवितावां राही इही सुनेहा मिलदा है कि देश भगती इक उच्ची ते सुच्ची भावना है। ते हाले समां बाकी है, देश प्यार नूं असीं होर डूंगा दिल विच वसाउणा है ते समर्पण नूं वधाउणा है। इस लई देश प्यार दी इक ही कविता होर सुणदे हां ते इक वारी फेर ਸਾਡੇ ਰੂਬਰੂ ਹੋ ਰਹੇ ਨੇ ਗੁਰਚਰਨ ਸਿੰਘ ਚਰਨ ਜੀ।
3: ਮੈਂ ਜਿਹੜੀ ਕਵਿਤਾ ਪੇਸ਼ ਕਰ ਰਿਹਾ ਜੀ ਕਿ ਸਰਦਾਰ ਭਗਤ ਸਿੰਘ ਦੀ ਬਾਪੂ ਵੱਲ ਚਿੱਠੀ।
1: ਅੱਛਾ ਵਾਹ, ਬਹੁਤ ਵਧੀਆ।
3: ਕਿ ਜਿਨ੍ਹਾਂ ਦਿਲਾਂ ਵਿੱਚ ਦੇਸ਼ ਪਿਆਰ ਹੁੰਦਾ, ਜਿਨ੍ਹਾਂ ਦਿਲਾਂ ਵਿੱਚ ਦੇਸ਼ ਪਿਆਰ ਹੁੰਦਾ, ਉਹ ਆਪਣੇ ਨਿਸ਼ਾਨੇ ਤੋਂ ਉੱਕਦੇ ਨਹੀਂ, ਉਹ ਆਪਣੇ ਨਿਸ਼ਾਨੇ ਤੋਂ ਉੱਕਦੇ ਨਹੀਂ। ਸਿਰ ਨੂੰ ਰੱਖ ਕੇ ਤਲੀ ਤੇ ਨਿਕਲ ਪੈਂਦੇ, ਮੌਤ ਵੇਖ ਕੇ ਕਦੇ ਉਹ ਲੁਕਦੇ ਨਹੀਂ। ਦੁਰਦਰਗਾਹੋਂ ਜੋ ਬਣ ਕੇ ਸ਼ਹੀਦ ਆਉਂਦੇ, ਜਜ਼ਬੇ ਉਹਨਾਂ ਦੇ ਪਿਆਰ ਦੇ ਸੁੱਕਦੇ ਨਹੀਂ। ਉਹ ਲੈਂਦੇ ਖੂਨੀ ਤੂਫਾਨਾਂ ਦੇ ਨਾਲ ਟੱਕਰ, ਕਦੇ ਆਫਤਾਂ ਅੱਗੇ ਉਹ ਝੁਕਦੇ ਨਹੀਂ, ਕਦੇ ਆਫਤਾਂ ਅੱਗੇ ਉਹ ਝੁਕਦੇ ਨਹੀਂ। ਲਾਲਾ ਲਾਜਪਤ ਰਾਏ ਨੇ ਸ਼ਹੀਦੀ ਦਿੱਤੀ, ਲਾਲਾ ਲਾਜਪਤ ਰਾਏ ਨੇ ਸ਼ਹੀਦੀ ਦਿੱਤੀ, ਫਰਜ਼ ਮੇਰਾ ਵੀ ਮੈਨੂੰ ਲਲਕਾਰਦਾ ਏ। ਮੇਰੇ ਹਿਰਦੇ ਵੀ ਚਾਚੇ ਅਜੀਤ ਵਾਂਗੂ ਜਜ਼ਬਾ ਦੇਸ਼ ਦਾ ਠਾਠਾ ਮਾਰਦਾ ਏ। ਤੇ ਬਾਗ ਜਲਿਆਂ ਵਾਲੇ ਨੂੰ ਯਾਦ ਕਰਕੇ ਮੇਰਾ ਆਤਮਾ ਰਾਮ ਵੰਗਾਰਦਾ ਏ। ਉਹ ਮੈਂ ਵੀ ਦੇਸ਼ ਦੇ ਉੱਤੋਂ ਕੁਰਬਾਨ ਹੋਵਾਂ, ਵਾਰ ਵਾਰ ਕੋਈ ਮੈਨੂੰ ਪੁਕਾਰ, ਵਾਰ ਵਾਰ ਕੋਈ ਮੈਨੂੰ ਪੁਕਾਰਦਾ ਏ। ਸ਼ੇਰ ਅਰਜ਼ ਕਰਦਾ ਕਿ ਬੁਜ਼ਦਿਲ ਆਦਮੀ ਘਰਾਂ ਵਿੱਚ ਰਹਿਣ ਬੈਠੇ, ਬੁਜ਼ਦਿਲ ਆਦਮੀ ਘਰਾਂ ਵਿੱਚ ਰਹਿਣ ਬੈਠੇ, ਸੂਰ ਬੀਰ ਹੁੰਦੇ ਰਾਖੇ ਪੱਗਦੇ ਨੇ, ਉਹ ਖਾਤਰ ਦੇਸ਼ ਦੀ ਜਿਹੜੇ ਸ਼ਹੀਦ ਹੁੰਦੇ, ਮੇਲੇ ਉਹਨਾਂ ਦੀ ਯਾਦ ਵਿੱਚ
0: ਲੱਗਦੇ ਨੇ,
3: ਮੇਲੇ ਉਹਨਾਂ ਦੀ ਯਾਦ ਵਿੱਚ ਲੱਗਦੇ ਨੇ। ਅੱਗੇ ਅਰਜ਼ ਕਰ ਰਿਹਾ ਜੀ, ਅਤੇ ਗਦਰੀ ਬਾਬੇ ਅਤੇ INA ਨੇ ਹੈ ਪੱਤ ਸੰਭਾਲਣ ਲਈ ਪੰਜਾਬ ਤਿਆਰ ਕੀਤਾ, ਅਤੇ ਬਚਪਨ ਵਿੱਚ ਬੰਦੂਕਾਂ ਉਗਾਉਣ ਵਾਲੇ ਭਗਤ ਸਿੰਘ ਨੂੰ ਸਾਡਾ ਸਰਦਾਰ
2: ਕੀਤਾ,
3: ਭਗਤ ਸਿੰਘ ਨੂੰ ਸਾਡਾ ਸਰਦਾਰ ਕੀਤਾ। ਬੰਬ ਸੁੱਟ ਕੇ ਉਹਨਾਂ ਅਸੈਂਬਲੀ ਵਿੱਚ ਬੋਲੇ ਕੰਨਾਂ ਦੇ, ਬੋਲੇ ਕੰਨਾਂ ਦੇ ਤਾਈਂ ਆਵਾਜ਼ ਦਿੱਤੀ, ਉਹ ਚੁੰਮਿਆ ਫਾਂਸੀ ਦਾ ਰਸਤਾ ਸੀ ਜਦੋਂ ਉਸਨੇ ਆਜ਼ਾਦੀ ਲਹਿਰ ਨੂੰ ਨਵੀਂ ਪਰਵਾਜ਼ ਦਿੱਤੀ। ਅਰਥ ਕਰਦਾ ਕਿ ਖਬਰ ਮੇਰੀ ਸ਼ਹੀਦੀ ਦੀ ਸੁਣ ਕੇ ਤੇ, ਖਬਰ ਮੇਰੀ ਸ਼ਹੀਦੀ ਦੀ ਸੁਣ ਕੇ ਤੇ, ਆਪਣੇ ਨੈਣਾਂ ਚੋਂ ਨੀਰ ਵਹਾਈ ਨਾ ਤੂੰ, ਮੈਂ ਨਹੀਂ ਰੁਕਣਾ

ਤੇ ਅੰਤ ਵਿੱਚ ਹੈ ਜੀ, ਦੇਸ਼ ਸੁੱਖ ਦੀ ਨੀਂਦ ਅੱਜ ਸੌ ਰਿਹਾ, ਦੇਸ਼ ਸੁੱਖ ਦੀ ਨੀਂਦ ਅੱਜ ਸੌ ਰਿਹਾ, ਤੇਰੇ ਰੁਤਬੇ ਦੀ ਇਹ ਪਛਾਣੇ, ਤੇਰੀ ਹਿੰਮਤ ਦਲੇਰੀ ਅੱਗੇ ਟੁੱਟਦੇ, ਤੇਰੀ ਹਿੰਮਤ ਦਲੇਰੀ ਅੱਗੇ ਟੁੱਟਦੇ, ਸ਼ੀਤ ਲਹਿਰ ਬਰਫੀਲੇ ਤੂਫਾਨੇ, ਮੰਗਾ ਰੱਬ ਤੋਂ ਦੁਆਵਾਂ ਹੱਥ ਜੋੜ ਕੇ, ਹੱਥ ਜੋੜ ਕੇ, ਹੱਥ ਜੋੜ ਕੇ, ਮੰਗਾ ਰੱਬ ਤੋਂ ਦੁਆਵਾਂ ਹੱਥ ਜੋੜ ਕੇ, ਲਿਖੇ ਲੇਖਣੀ ਹੈ ਗੀਤ ਤੇਰੀ ਸ਼ਾਨ ਦੇ, ਪਾਵਾਂ ਹਵਨ ਕੁੰਡ ਵਿੱਚ ਔਤੀਆਂ।